ਇੱਕ ਜੇ ਸਘਨ ਆਬਾਦੀ ਵਾਲਾ ਦੇਸ਼ ਹੈ, ਆਪਣ ਯੋਗਿਤਾ ਅਭਿਰੁਚੀ ਅਕਸ਼ਮਤਾਕ ਅਨੁਰੂਪ ਸਭ ਗੋਟੇਕੇ ਰੁਜ਼ਗਾਰ ਭੇਟਵ ਸੰਭਵ ਨਹੀਂ ਹੈ। ਮੁਦਾ ਇੱਕਟਾ ਵਿਸ਼ੇਸ਼ ਗੱਪ ਅਛਿ ਜੇ ਸਿੱਖਿਆ ਹਮਰ ਸਭਕ ਮਾਨਸਿਕ ਕਸ਼ਮਤਾਕੇ ਵਿਕਾਸ ਕਰੇਤ ਅਛਿ, ਸੰਗੇ ਹਮਰ ਸਭਕ ਕਾਰਯ ਕਸ਼ਮਤਾ ਆ ਕੌਸ਼ਲਮੇ ਸੇਹੋ ਵਿਕਾਸ ਕਰੇਤ ਅਛਿ। ਇਹ ਸਭ ਗੁਣਕੇ ਉਪਯੋਗ ਸਵਰੋਜਗਾਰਮੇ ਸਮਝਦਾਰੀਕ ਸੰਗ ਵਿਵੇਕਕ ਸੰਗ ਕੈਲ ਜਾ ਸਕੇਤ ਅਛਿ। ਸਿੱਖਿਆ ਸਦਿਖਨ ਸੰਪਿਤ ਹੋਇਤ ਅਛਿ, ਕਖਨੋ ਬੋਝ ਵਾ ਭਾਰ ਨਹੀਂ ਹੋਇਤ ਅਛਿ। ਸਵਰੋਜਗਾਰਕੇ ਮਾਧਿਅਮਸਾ ਇਹ ਸਮੱਸਿਆਕ ਨਿਦਾਨ ਸੰਭਵ ਅਛਿ। ਸਵਰੋਜਗਾਰਮੇ ਸਭਸਾ ਖਾਸ ਗੱਪ ਇਹੋ ਹੋਇਤ ਅਛਿ ਜੇ ਲੋਕ ਰੁਜ਼ਗਾਰ ਖੋਜਾ ਵਾਲਾ ਨਹੀਂ ਰੁਜ਼ਗਾਰ ਦੇਵਾ ਵਾਲਾ ਬਣ ਜਾਇ ਛੇ। ਸਰਕਾਰਕ ਦਿਸਸਾਂ ਸਵਰੋਜਗਾਰਕ ਲੇਲ ਆ ਪ੍ਰਸ਼ਿਕਸ਼ਣ ਦੇਵਾਕ ਲੇਲ ਅਨੇਕ ਤਰ੍ਹਾਂ ਯੋਜਨਾ ਸਭ ਚਲਾਓਲ ਜਾ ਰਹੇ ਅਛਿ। ਆਵਸ਼ਕਤਾ ਇਹ ਗੱਪਕੇ ਅਛਿ ਜੇ ਇਹ ਯੋਜਨਾ ਸਭਕ ਸੰਬੰਧਮੇ ਜਾਣਕਾਰੀ ਲਈ ਆ ਓਸਾ ਲਾਭ ਉਠਾਵੀ। ਜੇਨਾ ਕੌਸ਼ਲ ਵਿਕਾਸ ਕਾਰਜਕ੍ਰਮ, ਮੇਕ ਇਨ ਇੰਡੀਆ, ਰਾਸ਼ਟਰੀ ਵਿਵਸਾਇਕ ਮਿਸ਼ਨ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਇਹ ਕਾਜਮੇ ਬੈਂਕ ਸਭ ਸੇਹੋ ਯੁਵਾ ਉਦਯਮੀ ਲੋਕਨਿਕੇ ਵਿਆਜ ਮੁਕਤ ਰਿਣ ਵਾ ਕਮ ਵਿਆਜ ਦਰ ਪਰ ਰਿਣ ਉਪਲਬਧ ਕਰਵਾਇਤ ਅਛਿ। ਇਹ ਯੋਜਨਾ ਸਭਸਾ ਲਾਭ ਲੈਵਾਕ ਲੇਲ ਸਰਕਾਰੀ ਵੈਬਸਾਈਟ ਪਰ ਜਾ ਕੇ ਆਪਣੇ ਵਿਸਤਾਰ ਸੋ ਜਾਣਕਾਰੀ ਪ੍ਰਾਪਤ ਕੋ ਸਕੇ ਛੀ। ਸੰਗੇ ਆਪਣ ਸਭਕ ਦੇਸ਼ ਗਾਮਕ ਦੇਸ਼ ਹੈ, ਲੋਕ ਸਭ ਰੁਜ਼ਗਾਰਕੇ ਖੋਜਮੇ ਨਗਰ ਆ ਮਹਾਨਗਰ ਦਿਸ ਪਲਾਇਨ ਕੋ ਰਹਿਲ ਛਥਿ। ਇਹਸਭ ਬਹੁਤ ਰਾਸ ਸਮੱਸਿਆ ਸਭ ਉਤਪੰਨ ਭੋ ਰਹੇ ਅਛਿ। ਨਗਰ ਮਹਾਨਗਰਮੇ ਲੋਕਕ ਅਪਾਰ ਭੀੜ ਲਾਗਿ ਗੇਲ ਅਛਿ। ਲੋਕ ਸਭਕੇ ਆਪਣ ਰੁਚੀਕੇ ਅਨੁਕੂਲ ਸਿੱਖਿਆ ਵਾ ਪ੍ਰਸ਼ਿਕਸ਼ਣ ਲੋ ਕੋ ਆਪਣ ਗਾਮਕੇ ਲੋਕਕੇ ਸ਼ਹਿਰਮੇ ਛੋਟ ਸਤਰ ਪਰ ਆਪਣੇ ਕਾਜ ਆਰੰਭ ਕੋ ਸਕੇ ਛੀ। ਇਹਸਾ ਆਰਥਿਕ ਸਥਿਤਿਮੇ ਪਰਿਵਰਤਨ ਹੇਵਾਕ ਵੀ ਸੰਭਾਵਨਾ ਅਛਿ। ਇਕਰ ਅਤਿਰਿਕਤ ਸਵਰੋਜਗਾਰਮੇ ਧਿਆਨ ਰੱਖੋ ਵਾਲਾ ਗੱਪ ਅਛਿ ਜੇ ਹਮਰ ਸਭਕ ਵਿਵਹਾਰ ਸਦਿਖਨ ਵਿਨਮ੍ਰ ਮ੍ਰਦੁਭਾਸ਼ੀ ਹੇਵਾਕ ਚਾਹੀ। ਇਹਨ ਕੋਨੋ ਵਿਅਕਤੀ ਵਾ ਲੋਕਕੇ ਹਮ ਨਹੀਂ ਜਨੇ ਛੀ ਜੇ ਬਿਨਾਂ ਮਿਹਨਤਕੇ ਹੁਣਕਾ ਸਫਲਤਾ ਭੇਟ ਗੇਲਨਿ। ਸਫਲਤਾਕ ਮੂਲ ਮੰਤਰ ਅਛਿ ਜੇ ਨਿਰੰਤਰ ਪ੍ਰਯਾਸ ਆ ਸਿੱਖਵਾਕ ਪ੍ਰਵਿਰਤੀ। ਇਹ ਸਦਿਖਨ ਸਿਖਰ ਪਰ ਨਹੀਂ ਪਹੁੰਚੇਤ ਅਛਿ। ਬਹੁ ਸਕੇ ਜੇ ਅਹਾਂ ਮਿਹਨਤ ਕਰੇ ਛੀ ਅਹਾਂ ਸਿਖਰ ਪਰ ਨਹੀਂ ਪਹੁੰਚੀ, ਮੁਦਾ ਸਿਖਰਕੇ ਕਰੀਬ ਨਿਸ਼ਚਿਤ ਰੂਪ ਸੋ ਓਕਰ ਲੋਕ ਪਹੁੰਚ ਸਕੇ ਛੀ। ਇਹ ਕਹਾਉ ਛੇ ਮਾਰਗਟ ਥ੍ਰੈਚਰਕੇ। ਸਵਰੋਜਗਾਰ ਉਦਮਿਤਾ ਸਟਾਰਟਅਪਮੇ ਸਮਾਨ ਬੋਲਚਾਲਕ ਭਾਸ਼ਾਮੇ ਲੋਕ ਅੰਤਰ ਨਹੀਂ ਬੁਝੇ ਛਥਿਨ, ਮੁਦਾ ਇਹਮੇ ਬੜ ਬੇਸੀ ਅੰਤਰ ਅਛਿ। ਸਵਰੋਜਗਾਰ ਮੂਲ ਰੂਪਸਾ ਸੰਸਥਾਪਕਕੇ ਰੁਜ਼ਗਾਰ ਪ੍ਰਦਾਨ ਕਰੇ। ਉਦਮਿਤਾ ਸ਼ਬਦਕੇ ਅਰਥ ਹੋਇਤ ਅਛਿ ਜੇ ਸਭਟਾ ਨਵ ਵਿਵਸਾਇਕੇ ਸੰਦਰਭਮੇ ਇਹ ਸੰਦਰਭਿਤ ਕਰੇ। ਜਖਨ ਕਖਨੋ ਉਦੇਸ਼ ਨਮਹਰ ਵਾ ਪੰਜੀਕ੍ਰਿਤ ਹੇਵਾਕ ਸੰਬੰਧਮੇ ਨਹੀਂ ਕਹਿਤ ਅਛਿ। ਸੰਗੇ ਸਟਾਰਟਅਪ ਸੰਸਥਾਪਕਕੇ ਅਤਿਰਿਕਤ ਆਨ ਲੋਕ ਸਭਕੇ ਰੁਜ਼ਗਾਰ ਪ੍ਰਦਾਤਾ ਹੋਇਤ ਅਛਿ। ਤੇ ਆਓ ਉਠੂ ਜਾਗੂ ਅਪਰ ਸਵਰਣਿਮ ਭਵਿਸ਼ਕੇ ਨਿਰਮਾਣ ਕਰੂ, ਆਪਣ ਸਮ੍ਰਿਧਿਕ ਕਥਾ ਆਪਣ ਹੱਥ ਸਾ ਲਿਖੂ, ਪਰਿਵਾਰ ਆ ਸਮਾਜਕ ਲੇਲ ਇੱਕਟਾ ਉਤਕ੍ਰਿਸ਼ਟ ਨੀਕ ਉਦਾਹਰਣ ਪ੍ਰਸਤੁਤ ਕਰੂ। ਤਾਂ ਸ੍ਰੋਤਾ ਲੋਕਨ ਗੱਪ ਕਰਬ ਹਮ ਸਭ, ਆਬ ਬੇਰ ਭੋ ਚਲਲ ਅਈ ਸਾਂਝਕ ਬੇਰ ਅਈ, ਕੋਨੋ ਕਾਜਕ ਸਿੱਧੀ ਬਿਨਾਂ ਈਸ਼ਵਰਕੇ ਭਜਨ ਸੇ, ਜਿਨਕਾ ਅਹਾਂ ਆਪਣ ਇਸ਼ਟਕੇ ਮਨੇ ਛੀ। ਤਾਂ ਸਾਂਝਕ ਬੇਰਮੇ ਅਖਨ ਅੰਗਨੇ ਅੰਗਨੇ ਭਗਵਤੀਕੇ ਮੰਦਿਰਮੇ ਪੂਜਾ ਅਰਚਨਾ ਭੋ ਰਹਲ ਅਛਿ। ਤਾਂ ਹਮਹੂ ਸਭ ਸੁਣੀ ਇੱਕਟਾ ਸੁੰਦਰਸ਼ਨ ਈ ਭਗਵਤੀ ਗੀਤ।